0: ਜੋਏ ਤੰਦੂ ਛਲੇ ਸੀ ਜੇਸੂ ਨਾ ਤਦੂ ਸੋ ਲਾਮਨ ਤੋ ਜੀ ਜੰਬਾ ਜੰਬੋ ਸਾਲਾ ਫੋਸੂ ਸੋ ਬਾ ਜੀਬੂ ਦੁਨੇ ਦਾ ਤਾਸ਼ਿਨ ਦੇਵੇ ਤੰਦੂ ਸ਼ੁਆ ਮਾਲਾ ਜੀ ਸੰਜਨ ਤੰਜੇ ਹੋਏ ਦੁਨੇ ਜੀ ਚਾਜ਼ੂਲੇ ਜੋਏ ਤੰਦੂ ਛਲੇ ਸੀ ਜੇਸੂ ਨਾ Tadusu, Lamando Zimba Chimbo, Tala Monsusu, Tajibu Dungedan Tashin, Devetundu, Shua Malaki, Semjan Tamje, Toya Dungedi, Jazule, Droya Tundu, Chilesi, Jesu Mawa, Tadu, Jesu Atavendi Yila. Kiranam ji juru chambara samla mende kiranam ji udo do shande Asavanda buchanam doji chile ki lhaso nam ji dhagi loman di la singe la duso Chile si yuko na simja badu meba la penya toji simja nam ji kwa dunga ji jazu simtembe te pen chambara Kirwa jinge la duso ba asavanda buchanam doji chile ki lhaso nam ji Dagi Dodge Loman didn't let you yell out to so Tennessee, you want us in the bottom of my love and toss it some gentleman to call out to Nedi Jazule. Then better Vincent Bridger was in yell out to so Bass and double Santa Dodge to let you love on the street.
1: Chota, Sherry Gilladim Kong, Bell Segabia Tizen, Doctor Doja Chan Chimbucho, Negatin Jay Nave, Janlu, Kai Yundu Shuchapta, Peshe Yundu Shuju, Toma Gongse, Bema Tang, Tan, Jerry Chong Mo, Sever Peshe Kaji Yundu Shuin, Seronang,